ਹੈ ਬਾਦ ਮੀਨਾ ਦਮ ਮਿਰਸ਼ੇਸ਼ ਬੋਇਚੁਤੇ ਜੁਲ ਸ਼ਰਬਤਮ ਦਮ ਉਜ਼ਿਸ਼ੇਸ਼ ਓ ਦੇਵੋਇਕੋ ਅਨਾਦੋਲਕੋ ਬੁਦੀ ਮਾਇਆ ਤੀ ਯਾ ਚੁ ਤੇਬੀ ਪਿਸਮੇ ਸਰਦਾਲਿੰਕੇ ਪਿਵਾਤੀ ਖਰਾਨੀ ਚੁ ਤੇ ਬਾਦ ਮੀਨਾ ਦਮ ਉਜ਼ਿਸ਼ੇਸ਼ Da mi mirišeš, bojči ti džul šerbetom, da mi uzdišeš. Oj, djevojko, Anadolko, budi moja ti, Afion. Hvala, Afion. Ja ću tebi pjesme srdalinke pjevati. Pjevat ću ti pjesme srdalinke. Da mi uzdišeš.